ਮੇਰਾ ਦੇਹ ਲਾਲੀ ਲਸੀ ਅਨੁਧਰ ਲਾਲ ਲੰਗੂਰ ਬਜਦੇਵ ਦਾ ਨਵ ਦਲਨ ਜੈ ਜੈ ਕਪਿਸੂਰ। ਹੀ ਹਨੁਮਾਨ ਜੀ ਆਪਕਾ ਸ਼ਰੀਰ ਲਾਲ ਹੈ ਔਰ ਉਸ ਪਰ ਲਾਲ ਸਿੰਦੂਰ ਸ਼ੋਭਾਯਮਾਨ ਹੈ ਔਰ ਆਪਕੀ ਲਾਲ ਰੰਗ ਕੀ ਪੂਛ ਧਾਰਨ ਕੀ ਹੋਈ ਹੈ। ਵਜ੍ਰ ਕੇ ਸਮਾਨ ਮਜ਼ਬੂਤ ਸ਼ਰੀਰ ਵਾਲੇ ਆਪ ਦੁਸ਼ਟੋ ਕਾ ਨਾਸ਼ ਕਰਨੇ ਵਾਲੇ ਹੈ। ਹੇ ਵੀਰ ਆਪਕੀ ਸਦਾ ਹੀ ਜੈ ਹੋ, ਆਪਕੀ ਸਦਾ ਹੀ ਜੈ ਹੋ।